ਛਾਨੀ ਮੁਸਕਰਾ ਮਜ਼ਾ ਗਏ ਸੰਦ ਸਿਨਹਾ ਵਹਿਤਰ ਸਤਰਾ ਗਿਆ ਨਾ ਇਹ ਸੰਦ ਸਿਨਹਾ ਮਨ ਤਵਾ ਦਵਸਕ ਦੁਕਾ ਗਿਆ ਨਾ ਤਿੱਡ ਤਿਆ ਨਾ ਇਹ ਨਿਸਾ ਕਿਨੇਕ ਹਿੰਮੀ ਵਨ ਮੋਹਤੇਮ ਅਹਿਮੀ ਵਨ ਬਵ ਦਨ ਗੰਦਾ ਇਤਿੰ ਅਦ ਕਥਾ ਕਰਨੇ ਟਿਕਾ ਖਿਤਰ ਇਦਨ ਮਾਤ੍ਰਿਕਾਵਕ ਗਨ ਮਹਿਮ ਕੀਮ ਕੋ ਅਨ ਸਤੁ ਬਵ ਦਨੁ ਨਹਮ අතාරින්න පුළුවන් වුණාද මගේ නෙවෙයි කියලා දැනුනහම අතාරින්න පුළුවන් වුණාද 0711යි 95යි 95යි 95 නෙන්න මඟ බලන්න පුළුවන් මන්දාරම් රැ නවය වෙනතුරුම